0: They play a few hundred songs, if you're lucky. Our library is well over 10,000. VMFM 91.7, your alternative.
1: ਇੱਕ ਐਸਾ ਦੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।